0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸ ਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਨਿੰਗ ਐਮ ਸੀ, ਹੋਪ ਯੂ ਗੁੱਡ ਬ੍ਰੋ, 1984. So the track to play out in the car, yeah, the Loved, right, by Players Lab. This is Vedia. I love Vedia. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Bagel Asian.

0: Gasolina and Radiation, the number one station for the Asian invasion. Let me hit you with a track that calls out to my nephew Rohan. I remember interviewing Nutty P on the show, years ago, when I was interviewed Sigma Horn on the show. Very, very, very awesome dude, But the sick comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਪਾਪਾ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਦੁੱਲੇ ਖੂਨ ਵਾਲਾ ਪਿਆਰ ਤੇ ਸਤਗੁਰੂ ਦੇ ਸਿੱਖ ਫੇਰ ਤਾਂ ਬਾਣੀ ਪੜ੍ਹੋ ਤੇ ਕਰੜਾ ਪ੍ਰਚਾਰ ਕਰੋ ਡਟ ਕੇ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫੇਰ ਮੈਂ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

0: Gasolina and Radiation, the number one station for the Asian invasion. Let me hit you with a track that goes out to my nephew Rohan. I remember interviewing Nutty P on the show, years ago, when I was interviewed Sig Mahoon on the show. Very, very, very awesome dude, But the Sikh comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਪਾਪਾ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਚੁੱਲ੍ਹੇ ਖੂਨ ਵਾਲਾ ਪਿਆਰ ਤੇ ਸਤਿਗੁਰੂ ਦੇ ਸਿੱਖ ਫਿਰ ਤਾਂ ਬਾਣੀ ਪੜ੍ਹੋ ਤੇ ਕਰੜਾ ਪ੍ਰਚਾਰ ਕਰੋ ਦਰਸ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫਿਰ ਮੈਂ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

0: Gasolina and Radiation, the number one station for the Asian invasion. Let me hit you with a track that calls out to my nephew Rohan. I remember interviewing Nutty P on the show, years ago, when I was interviewed Sigma Horn on the show. Very, very, very awesome dude, But the sick comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਪਾਪਾ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਤੁਲੇ ਖੂਨ ਵਾਲਾ ਪਿਆਰ ਹੈ ਤੇ ਸਤਿਗੁਰੂ ਦੇ ਸਿੱਖ ਫੇਰ ਤਾਂ ਬਾਣੀ ਪੜੋ ਤੇ ਕਰੜਾ ਪ੍ਰਚਾਰ ਕਰੋ ਡਟ ਕੇ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫੇਰ ਨਾ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ ਲੈ ਕੇ ਗਏ ਆ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ।

0: ਜੋ ਕੋਈ ਪੰਜ ਸੱਤ ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਾਨੀ ਐਮ ਸੀ, ਹੋਪ ਯੂ ਗੁੱਡ ਬ੍ਰੋ, 1984. So the track is to play out in the car, yeah. The Loved, right? By Players Lab. This is Vedia. I love Vedia. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Pagal Asian.

0: ਤੇ ਤੇਰਾ ਮੈਂ ਲੇਖਾ ਦੇ ਮੈਂ ਪੈ ਰਿਹਾਗਾ ਤੈਨੂੰ ਕੁੱਤੇ ਦੀ ਜੂਨ ਵੀ ਨਹੀਂ ਮਿਲਣੀ ਹੈਗੀ
1: ਮੇਬੀ ਯੋਰ ਗਰਲਫ੍ਰੈਂਡ ਇਜ਼ ਨਾਟ ਵੈਲਕਮ ਇਨ ਦ ਹਾਊਸ
0: ਇਦਾਂ ਦੀ ਔਰਤ ਇਦਾਂ ਦੇ ਇਨਸਾਨ ਹੈਗਾ ਕਿਹੜਾ ਪੈ ਕੇ ਮਰਦੇ ਹੈਗੇ ਉਹਨਾਂ ਨੂੰ ਕਦੇ ਸਰੀਰ ਨਹੀਂ ਮਿਲਦਾ ਹੈਗਾ
1: ਆਰ ਯੂ ਸਿਕ ਆਫ ਸਕ੍ਰੀਮਿੰਗ ਆਊਟ ਲਾਊਡ
2: ਓਕੇ ਵੀ ਗਾਟ ਮੂਵ ਇਨ
1: ਇਫ ਯੂ ਸਫਰ From any of these symptoms, don't call Dr. Khan. Call Metropolis Movers on 0203-632-8696. Not only do we specialize in fake American accents, we're the best value for money removals company in your city. MetropolisMovers.co.uk. Also, check out our Facebook page. Radiation. The number one station for the Bagel Asian.
3: So this goes out to Rekhaji, this track, Sangeeta, Pyar Ka Hai Veri. Let's go.
1: Radiation, the number one station for the Bagel Asian.
3: The voice acting on that last clip was amazing, yeah. True professional.

0: We took 10 autistic children and went back to the sleeping location where the mother was when she was pregnant with that child, and compared it with the sleeping location of a mother that gave birth to healthy children. 10 mothers in that group, 10 mothers in this group, and in the group of the autistic children, we found that the measurements that we got for the microwave exposure was elevated compared to the group of children that were normal. The fetus is affected. The exposure to man-made electromagnetic fields has become the first factor that could be isolated ever in autism that could predict autism.
1: Radiation.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
3: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
4: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
2: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜ ਕਰ ਚਿਪਸ ਚੱਬੀ ਜਾਂਦੀ ਆ
4: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
5: ਦਾ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
1: Radiation, the number one station for the Bargle Asian.
6: Hi, yeah, I just left the date and I don't know, am I asking for too much? Like, this guy was really cute and he was a musician.